0: हंगार
1: हंगार दो मिंदर कोरी इकार गड़ फना रहे रिपीट एरे दिया गड़ तेरी हूँ आदि बुद्ध दो होकेरे मिंदमो पार गड़ तेरी हूँ
0: हंगार
2: हम एकनी दिवे ही राज्य क्या डूं
3: तुम्फत के इस्तेमाल करने की नेवाला निजामा फुप्पा में वैसे कम के साबुन तफात गेलों तली बेकम है। फुप्पा में लिबे गेलों तक बलारो, फुप्पा में के कैंसर जहों एम्फ्रतम कम कं ऐगे तुरुं नेवा हिलों क्रोनिक ऑब्स्ट्रक्टिव पल्मोनरी डिजीज के अबाये कुर्मतियों में गे तुरुं न्यूमोनिया टीबी कहल कांतत जहों के हिरास तुम्फत के इस्तेमाल कराने में इतर वेगेंदे तुम्फत के इस्तेमाल करने की नेवा होले हिमकोल्ला नेवा हिंगुं मा होरस सड़क में एकम के साबुं नेवा कुरुं केसुं रोगा गुंदगुता कुर्मति कुरुवा कमे तुम्फत के इस्तेमाल करने की नेवाला निजाम जिहे एके की इन्फेक्शन तक कुर्मति में फुरसत बढ़ुकरा कमे आदि तफात रोगा तक जेहु मफ़ाहु एरोगा तक रंगलनुवे दिगुलागोस एरोगा तक साबुं दिमावा तफात नरका तक कुर्मति में हिरास इतिरुकुरा कमे
4: ගඩින් මිහාර ගර්ගඩි සාලි සමිනට් අසමුන්තිය ගෙන්දවනි දිවෙහි රාජ්‍යයකට මේ ගඩික කුරියක් දානි බයින් අමිල්ල ෆරැත්තවගේ දෙන්නුන් තකායකු අලුගන් මෙන්ගේ මම්මා මීම සිල්වස්ටා දේ හනියා මොහම්මද් වහීද වනි 2026 සෙප්ටెంబර් 30 වන දොහනියා වෙයි විමා මම්මගේ මච්චන් ඉවස් තරන්නේ නුවත වාසිය තෙබානම එම්ස් තෝගේ තෙරේග අලුගන් මෙන්නා ගුල්වා එකන්නේ මෙවුන් එදෙමි ආයලග් ෆරාතුන් ආදම් යාෆි ෆෝන් හතෙන් හතෙන් හයි Tining hai. Ibrahim Abdul Aziz, phone hating hating ashe, tining hate. Argon Mengelobeti Bappa, Daftar number, Rasin, Hai Fahide, Kaf Male, Ahmad Fikurivani, Dehasabi September, Teravanadohni Avifai. Vima Bapagamachang, Vistaranya, Nuata Vasiate Varnama, Sola October, Dehasabi Hugekurin, Argon Menagulufa, Ekanimivung Etimi. I lag Faratu, Muhammad Fikuri, phone. Hating hating ashe, tine ding, eke fahe. No fikri, phone, hating hating hate, ding hatare, noing eke. Abdullo fikri, phone, hating hating hatare, hatering hatare, hating hate. Gademiha regarded Sali 7 minute, a salmantia gindavani, divirat jagadu.
5: Munifui filvadi, Malumat kehazana musaliko de. ਮੇ ਤੋ ਬਾਰ ਕੁਰਵੇ ਬੈਵਰੀਆ
6: ਦੇਹ ਰਾਜੇ ਗੇ ਅਡੂ
5: ਇੰਹਾ 7349 ਕਿਲੋਹਰਟਸ ਮੀਡੀਅਮ ਵੇਵ 89 ਮੈਗਾਹਰਟਸ ਐਫਐਮ ਬੈਂਡ
7: ਹਾ ਤਰੇ ਵਨੋ ਕੁੜਾ ਕੋ ਕਸਤ ਖੁੱਲ ਰਹੀ ਬੰਦ ਕੋਣਾ ਇਰਦਕ
8: ਰਾਣੀ
9: ਆ ਕੀਆ ਬਲ ਰਾਣੀ ਕੇ ਹਿੰਗਮ ਚੁਮਕ ਮਾਡਵਾ ਹਾਫਾਣ
8: ਜ਼ਿਹਾਨ ਕੇ ਮੰਮਾ ਮੇਨਾ ਬੰਦਲ ਕੋਲੰ ਕੇਂਗੋਸ ਪਲਾਸ਼ੇ ਬੋਲ
9: ਡ੍ਰਿੰਕ ਕੁੱਚ ਕੁੜੂੰ ਕੇ ਪੇੜਤਾ
7: ਕੁੱਜ ਕੁ ਬੈਣੂ ਵੀ ਤਨਕਾ
9: ਅੰਹੀ ਕੁੱਚ ਕੁੜੇ ਤੀ ਪਾਲੇ
10: ਇਹਾਰਾ ਮਿਹਾਰੂ ਕੇ ਤਫਾਤ ਇਹਸਾਸ ਤਵਗੇ ਰੇਡੀਓ ਡਰਾਮਾ ਤਾ ਦਿਵਿਰਾਜੀਗੜੂ ਕੇ ਯੂਟਿਊਬ ਚੈਨਲ ਲੋ ਮਿਹਾਰੂ ਅਡੋਸ ਵਾਲੇ ਵੇਨੇ ਦਿਵਿਰਾਜੀਗੜੂ ਕੇ ਯੂਟਿਊਬ ਚੈਨਲ ਆਵਾ ਸਬਸਕ੍ਰਾਈਬ ਕੋ ਲਬਾ
11: ਥੁਰਾਸ
12: ਤੁਰਾਸ ਏ ਤਰੀਕਾ ਅਹਰ ਮੰਗੇ ਬਹਾ ਸਗਾਫਤਾ ਆਦਕ ਆਦਾਇ ਕੇ ਤੇਰੇਗਾ ਆਦ ਬੈਵਰ ਗੰਤ ਤਕ ਹੁਰੇ ਅਡਵਾ ਹਾਲੰ ਬੇਣੁਮ ਤਾ
13: ਆ ਵਰ ਬੇਣੁ
10: ਦਿਵਿਰਾਜੇ ਗੜ ਟਿਊਨ ਕੋਲਾ ਅੰਗਾਰਦੋ ਗੇ ਹਵੀਰ ਫਹਿਜਹਿਰ ਬੁਰਾਸਿਤੋ ਗੇ ਹਵੀਰ ਹਤਰਗੜ ਫਨਰਾਕ ਅਦੀ ਆਦਿਤ ਦੋ ਗੇ ਹਵੀਰ ਫਹਿਜਹਿਰ ਹਮੇਕਣੀ ਦਿਵਿਰਾਜੇ ਕੇ ਅਡੋ

ਬਾਵਾਲ ਵੀ ਬਰਖਾ ਤੇਰੇ ਫੁੱਤ ਕੇ ਫਾਹੇ ਤਿਬਾ ਮੀਂਹ ਹੁੰ ਇਫਤ ਥਬਾ ਵਾਸ਼ੇ ਅਦੀ ਤਿਬਾ ਮੀਂਹ ਹੁੰ ਤਕਵਾ ਵਿਰਵਾਸ਼ ਏ ਤਿਬਾ ਮੀਂਹ ਹੁਣ ਰਹਿਮ ਲਿਵ ਮਠਕੇ।